0: ਸਵੇ ਸਵੇਰੇ ਕਰਕੇ ਕਾਮ ਗੀਤ ਸੰਗੀਤ ਤੇ ਮਿਲੇ ਆਰਾਮ ਖੇਤ ਮੈਂ ਜਾਵੇਂ ਖੂਬ ਕਮਾਵੇਂ ਧਰਤੀ ਨੇ ਖੁਸ਼ਹਾਲ ਬਣਾਵੇਂ ਜੈਵਿਕ ਖੇਤੀ ਪ੍ਰਾਕਿਰਤਿਕ ਖੇਤੀ ਔਰ ਜ਼ਹਿਰ ਮੁਕਤ ਖੇਤੀ ਅਪਣਾਓਗੇ ਤਾਂ ਹਮਾਰਾ ਸਿਹਤ ਸਵਾਸਥ
1: ਅੱਛਾ ਬਣਿਆ ਰਹੇਗਾ। ਕੌਣ ਠੀਵਾ

ਸੱਚਾ ਮਾਨ ਬੋਲਣਾ ਚਾਰੀ ਕਰਤਾ ਤਾਲਾ ਬੰਦ ਤਾਲਾ ਚੰਦਰਮਾ ਸੀ ਦੀ ਸ਼ਾਨ ਮੇਰ ਕਰੇ ਨਾ ਦੇਰ ਕਰੇ ਨਾ ਫੇਰ ਕਰੇ।

0: ਦੀ ਬਾਈ ਰਾਮ ਰਾਮ।
1: ਹੋਰ ਮੀਨਾ ਬਣ ਆਪਣੇ ਵੀ ਰਾਮ ਰਾਮ। ਹੋਰ ਕਾਰਜਕ੍ਰਮ ਕਿਸਾਨ ਵਾਣੀ ਸੁਣਨ ਵਾਲੇ ਸਾਰੇ ਬਣ।